ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਕਨੇ ਸ਼ੋਤਾਓ। ਇਸ ਵਕਤ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇ ਨਾ ਮਾਟੀ ਦੀ ਮਹਿਕ ਜੀ ਸ਼ੋਤਾਓ। ਤਾਂ ਬੜਦੇ ਨਾ ਕਾਰਜਕ੍ਰਮ ਚ ਅੱਗੇ ਕਨੇ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ। ਤੁਹਾਂ ਸਾਰੇ ਇਹ ਬਣੀ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਨੇ ਗੂੰਜ ਆਪਣੇ ਪੰਦੀ।

ਸਰੋਤਿਓ ਰੇਡੀਓ ਕੁੰਚਨ ਧਰਮਸ਼ਾਲਾ ਦੇ ਨਾਲ ਤੁਸੀਂ ਬਣੇ ਹੋਏ ਹੋ 91.2 ਮੈਗਾ ਹਰਟਸ ਤੇ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਤਾਂ ਮੈਂ ਹਾਂ ਤੁਹਾਡੇ ਨਾਲ ਤੁਹਾਡੀ ਰੇਡੀਓ ਦੋਸਤ ਜੋਤੀ ਪਠਾਨੀਆ ਤਾਂ ਮੇਰੇ ਨਾਲ ਤੁਸੀਂ ਸੁਣ ਰਹੇ ਹੋ ਇਹ ਪ੍ਰੋਗਰਾਮ ਤਾਂ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਪੰਜਾਬੀ ਗੀਤ।

ਸੋਹਣੇ ਸੋਹਣੇ ਪੰਜਾਬੀ ਗੀਤ ਤੁਸੀਂ ਸੁਣ ਰਹੇ ਹੋ ਰੇਡੀਓ ਗੁੰਜਨ ਧਰਮਸ਼ਾਲਾ ਤੋਂ ਤੇ ਮੈਂ ਤੁਹਾਡੀ ਰੇਡੀਓ ਦੋਸਤ ਜੋਤੀ ਪਠਾਨੀਆ 91.2 MHz ਤੇ ਤੁਸੀਂ ਏਦਾਂ ਹੀ ਬਣੇ ਰਹੋ ਸਾਡੇ ਨਾਲ ਤੇ ਪ੍ਰੋਗਰਾਮ ਇੰਜੋਏ ਕਰਦੇ ਰਹੋ ਪੰਜਾਬੀ ਗੀਤ।

ਪੰਜਾਬੀ ਗੀਤਾਂ ਦਾ ਇਹ ਸਫ਼ਰ ਤੁਸੀਂ ਤੈਅ ਕੀਤਾ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ 91.2 ਮੈਗਾਹਰਟਜ਼ ਤੇ। ਮੈਂ ਹਾਂ ਤੁਹਾਡੀ ਰੇਡੀਓ ਹੋਸਟ ਜੋਤੀ ਪਠਾਨੀਆ। ਤੇ ਸ਼੍ਰੋਤਿਓ, ਹੁਣ ਸਾਡਾ ਇਹ ਸਫ਼ਰ ਇੱਥੇ ਖਤਮ ਹੁੰਦਾ ਹੈ। ਸਾਨੂੰ ਦਿਓ ਇਜਾਜ਼ਤ, ਧੰਨਵਾਦ। ਤੁਸੀਂ ਸੁਣਦੇ ਰਹੋ ਰੇਡੀਓ ਗੁੰਜਨ ਧਰਮਸ਼ਾਲਾ, ਗੂੰਜ ਆਪਣੇ ਪੰਨ ਦੀ।